ਆਖਦਾ ਜਹਾਨ ਤੈਨੂੰ ਦੁੱਲਾ ਸੂਰਮਾ ਕੁੜਦਾ ਮਦਾਨੇ ਵੈਰੀਆਂ ਦਾ ਚੂਰਮਾ ਲੁੱਟ ਲੈਂਦਾ ਬੇਗਮਾ ਨੂੰ ਤੰਬੂ ਤਾਣ ਕੇ ਦੁਲਿਆ ਬੇ ਟੋਕਰਾ ਚਿਕਾਈ ਆਣ ਕੇ ਰਾਹ ਦੇ ਵਿੱਚ